ਬਣਾਈਆਂ ਹੀ। ਔਰ ਇਹ ਹੀ ਆਪਣਾਪਨ ਆ ਜੋ ਅਹਿਸਾਸ ਹੁੰਦਾ ਜਲ ਉਹ ਸੁਣਦੇ ਮਿੱਠੇ ਮਿੱਠੇ ਲੋਕ ਗੀਤ। ਕਿਤੇ ਵੀ ਚਲੀ ਜਾਈਏ ਤਾਂ ਇਹ ਲੱਗਦਾ ਕਿ ਨਹੀਂ ਜੀ, ਜੋ ਇਹ ਸੰਸਕ੍ਰਿਤੀ ਕੰਨੇ ਜੋੜਨੇ ਵਾਲੇ ਆਹਾਂ ਦੇ ਪਿਆਰੇ ਪਿਆਰੇ ਲੋਕ ਗੀਤ ਹੈ, ਪਹਾੜੀ ਗੀਤ ਹੈ, ਇਹ ਤਾਂ ਆਹਾਂ ਦੇ ਦਿਲਾਂ ਦੀ ਧੜਕਣਾਂ 'ਚ ਵਸਦੇ। ਤਾਂ ਚਲਾ ਬਈ ਇੱਕ ਪਿਆਰਾ ਜਿਹਾ ਲੋਕ ਗੀਤ ਹਾਂ ਤੁਹਾਂ ਜੋ ਸੁਣਾਉਣਾ ਸਾਰਿਆਂ ਤੋਂ ਪਹਿਲੇ। ਛੋਟੇ ਜਿਹਾ ਦੇਰ ਨੂੰ ਆ ਕੜੀ ਪਰ ਨੱਚੀ ਲੈ ਤੂੰ, ਇਹ ਇਹ ਜੇ ਛੋਟਾ ਜਿਹਾ ਦੇਰ ਨੂੰ ਆ ਮਤਲਬ ਦੇਰ ਕੰਨੇ ਪਾਵੀਆ ਦਾ ਜੋ ਰਿਸ਼ਤਾ ਹੈ ਉਹ ਵੀ ਬਰਕਰਾਰ ਰਹਿੰਦਾ। ਕੰਨੇ ਇਹ ਲੋਕ ਗੀਤ ਆਹਾਂ ਜੋ ਆਹਾਂ ਦੇ ਮਨਾਂ ਦੇ ਭਾਵ ਪ੍ਰਦਰਸ਼ਿਤ ਕਰਦਾ। ਤਾਂ ਆਹਾਂ ਦਿਓਰਾ ਕੰਨੇ ਪਾਵੀਆ ਦੀ ਗੱਲਬਾਤ ਸੁਣਨੀ ਇੱਥੇ ਇਸ ਗੀਤਾਂ 'ਚ। ਕੰਨੇ ਬਈ ਠੁਮਕਾ ਵੀ ਜ਼ਰੂਰ ਲਗਾ ਲੈਣਾ, ਛੋਟੇ ਜਿਹੇ ਦੇਰ ਨੂੰ ਆ ਕੜੀ ਪਰ ਨੱਚੀ ਲੈ ਤੂੰ।

ਜਾਲੀ ਜੇ ਮਨ ਸਾਰੀਆਂ ਉਲਝਣਾਂ 'ਤੇ ਥੱਕੀ ਆਉਂਦਾ, ਤਾਲੀ ਪ੍ਰਭੂ ਦਾ ਸਮਰਣ ਮਨਿਓ ਨਈ ਸ਼ਕਤੀ ਕਨੇ ਨਈ ਦਿਸ਼ਾ ਦਿੰਦਾ। ਸ਼ਰਧਾ ਨੇ ਕੀਤਿਆ ਗਿਆ ਨਾਮ ਜਪ ਜੀਵਨ ਜੋ ਸ਼ਾਂਤੀ ਕਨੇ ਸੰਤੋਸ਼ ਨੇ ਬਰਿੰਦਾ।

ਦਿਲਾਂ ਦੇ ਮੀਤ ਪਹਾੜੀ ਗੀਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਸਰੋਤਾਓਂ ਜੋ ਅਹਾਂ ਦਾ ਪਿਆਰ ਭਰਿਆ ਨਮਸਕਾਰ ਰਾਮ ਰਾਮ ਸਾਰੇ ਸਰੋਤਾਓਂ ਦਾ ਕਾਰਜਕ੍ਰਮ 'ਚ ਬਹੁਤ ਬਹੁਤ ਸਵਾਗਤ ਕਾਰਜਕ੍ਰਮ 'ਚ ਹਾਜ਼ਰ ਨਹਾਂ ਕੁਛ ਲੋਕ ਗੀਤ ਲਈ ਕਰੀ ਨੇ ਕਿਨ ਸੌ ਕੀ ਅਹਾਂ ਕਰਨੀਆਂ ਦਿਲੇ ਦੀਆਂ ਗੱਲਾਂ ਅਹਾਂ ਸੁਣਨੇ ਕੁਛ ਲੋਕ ਗੀਤ ਜਿਹੜੇ ਜੇ ਅਹਾਂ ਦੇ ਦਿਲੇ ਦੀਆਂ ਭਾਵਨਾਓਂ ਜੋ ਛੂਹ ਜਾਂਦੇ ਕਨੇ ਅਹਾਂ ਓ ਆਪਣੀ ਸੰਸਕ੍ਰਿਤੀ ਕਨੇ ਲੋਕ ਪਰੰਪਰਾਓਂ ਦੇ ਕਰੀਬ ਲਈ ਆਉਂਦੇ ਤਾਂ ਆਈਏ ਕਰਦੇ ਹਨ ਕਾਰਜਕ੍ਰਮ ਦੀ ਸ਼ੁਰੂਆਤ।

ਇਹ ਗੀਤ ਅਹਾਂ ਦੇ ਜੀਵਨ ਦੇ ਸੁੱਖ ਦੁੱਖ ਪਿਆਰ ਕਨੇ ਭਾਵਨਾਓ ਜੋ ਆਵਾਜ਼ ਦਿੰਦੇ ਜਿਨ੍ਹਾਂ 'ਚ ਆਪਣੇਪਨ ਦੀ ਝਲਕ ਮਿਲਦੀ।

ਦਿਲਾਂ ਦੇ ਮੀਤ ਸਹੀ ਹੁੰਦੇ ਜਿਹੜੇ ਸ਼ਬਦਾਂ ਨੇ ਨਹੀਂ ਬਲਕਿ ਭਾਵਨਾਵਾਂ ਨੇ ਰਿਸ਼ਤਾ ਜੋੜਦੇ। ਸੱਚਾ ਆਪਣਾਪਨ ਹਮੇਸ਼ਾ ਦਿਲੇ ਦੀ ਭਾਸ਼ਾ 'ਚ ਹੀ ਬੋਲਦਾ। ਕਨੇ ਜਾਲੀ ਜੇ ਇਹਨਾਂ ਭਾਵਨਾਵਾਂ ਨੇ ਸੁਰ ਮਿਲਦੇ ਤਾਂ ਸਿਰਫ ਗੀਤ ਹੀ ਨਹੀਂ ਬਣਦੇ ਬਲਕਿ ਦਿਲਾਂ ਦੇ ਵਿੱਚ ਇੱਕ ਪਿਆਰਾ ਦਿਆ ਰਿਸ਼ਤਾ ਵੀ ਬਣ ਜਾਂਦਾ।